0: ਉਸ ਬੰਡਾ ਮਣੋ ਬੁਲਣਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਦੋ
0: ਨੂੰ ਹਦਾਂਗੇ ਬਹੁਰੇ ਮਮੀ ਅਸ ਤੋ ਕਾ ਕੁਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਂ ਸਤੋ

ਕਲੇਗ ਫਾਨ ਵਿਦਾਲ ਵਾਸ਼ ਤੇ ਬੈ ਮੀ ਹੁਨ ਨੰ ਉਡੁਨ ਨਾਇ ਬਿਮੁ ਰਿਜ਼ਕ ਦੇਵਨੀ ਖਾ ਕਹੀਏ ਨੁਅਤ ਇਵ ਮਾਇ ਫੇਨੁ ਮਿਲਕ ਵੇ ਗਿੰਵਨੀ ਖਾ ਕੰ ਹਈਏ ਅਦਿ ਮਰਵੇ ਫਾਵਾ ਤਕੇਤਿੰ ਦਿਰੇ ਤਕੇਤਿ ਨਿਰੁਵਾ ਦਿਰੇ ਤਕੇਤਿੰ ਮਰਵੇ ਫਾਵਾ ਤਕੇਤਿ ਨਿਰੁਵਨੀ ਖਾ ਕਹੀਏ ਅਦਿ ਇਮਿਹਾ ਖੰਤ ਤਦਬੀਰ ਖੁਰਵਨੀ ਖਾ ਕਹੀਏ ਫਾਹੇ ਏਵਰਿਮ ਬੁਨਾ ਨਿਤੇ ਏਈ ਅੱਲੋਹੇ ਦਿਨ ਖਲੇਗ ਫਾਨ ਵਿਦਾਲ ਵਾਸ਼ ਫਾਹੇ ਤੇ ਬੈ ਮੀਹੂੰ ਇਕਲਾਂਗੇ ਥਕਵਾ ਵਿਰ ਨੁਨੀ ਹੀਏ।

ਕਲੇਗ ਫਾਨ ਵਿਦਾਲ ਵਾਸ਼ ਤਿਬੈ ਮੇਹੁਨ ਸ਼ਰੀ ਕੁਕੁਰਾ ਫਰਾਇ ਤਗ ਤਰੇਗਾ ਨਿਤੁਮਗ ਤਰਿੰ ਖਲਕ ਤਕੁੰ ਅਲੰ ਫੱਦਾ ਦਿੰਗ ਅਲੰ ਇ ਖਲਕ ਤਕੁੰ ਅਯਾਦ ਕੁਰਾ ਮੀਹ ਕੁਵੇ ਹਿਜੇ ਕਲੇਗ ਫਾਨ ਵਿਦਾਲ ਵਾਸ਼ ਨਿਤੁਮਗ ਤਰਿੰ ਖਲਕ ਤਕੁੰ ਅਲੰ ਫੱਦਵਾ ਦਿੰਗ ਅਲੰ ਇ ਖਲਕ ਤਕੁੰ ਅਯਾਦ ਕੁਰਵਨੀ ਅੱਲਾਹੇ ਫਹਿ ਤਿਬੈ ਮੇਹੁਨ ਈਮਾਂ ਕਮ ਇੱਕ ਬਾਵ ਗੰਨਨੀ ਖੁੰ ਫਦੇ ਕੁੰ ਹਿਜੇ।

0: ਮਿਹਾਰ ਗੜਿੰਗ ਹਤੁਰ ਗੜੀ ਤਿਰੀਸ ਨੌ ਮਿੰਟ ਚਾਲੀਸ ਅੱਸੀ ਕੁੰਥ ਹੋਏਗਾ ਮੈਨੇ ਨੋ ਦੇਖੇ ਮੈਂ ਘਰ ਦੇ ਵੇ ਫੈਮ ਮੈਂ ਗੜੀ ਦਾ ਕੋਰੇ ਮੈਂ ਨਹੀਂ ਟੀ ਟਾਈਮ ਰਿਕੁਐਸਟ ਟੂ ਸ਼ੋ ਰਿਕੁਐਸਟ ਕੋਲ ਮੁਕੇ ਫਿਰ ਸਤ ਹੋਲੇ ਫਤੀ ਪੀ ਐਸ ਐਮ ਆਮ ਦੇ ਲਿਖੋ ਰਿਕੁਐਸਟ ਕੋਰੇ ਵੇ ਦੇਂ ਹਮ ਟਿਕਟੋਕ ਦੇ ਬੈਵਰੀ ਨਵਿਸ ਰਿਕੁਐਸਟ ਕੋਲ ਮੁਕੇ ਫਿਰ ਸਤ ਹੋਲੇ ਫਤੀ ਦੇਂ ਲਵ ਜਹਾ ਲਮ ਬੇਨਵਾ ਨੋਟ ਕੋ ਲਫ ਗੁਲਾ ਲਵਾ ਦਾ ਕਲਮ ਬੇਨਵਾ ਬੈਵਰੀ ਨੈਸ ਫਿਰ ਸਤ ਹੋਲੇ ਫ ਉਰਿਆ ਕੁਤ ਕਸ ਫਿਰ ਸਤ ਦੇ ਮੁੰ ਦੇਵੇ ਤੋ ਮੈਂ ਸੇ ਕੇ ਕੋਲ ਮੈਂ ਹਰ ਮੈਂ ਤੀ ਗੁਲੀ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਨਾਹੋ
1: ਲੱਭਾ
0: ਖਬਾ ਹਾਲ ਕੀ
1: ਮੱਛੀ ਰੰਗਲ
0: ਨਾਲ ਨਾਲਿਆ ਤਿੰਨ ਮੁਣੀ ਖਬਾ ਕੀ ਕੋਲਨੀ ਨਾਹੋ ਮਿਆਦੋ
1: ਖਬਾ ਮਿਆਦੋ ਡੇਉ ਕੇ ਗਮ
0: ਨਾਹੋ ਕਹਿ ਰਹਾ ਨਿਸ ਕਮਣ ਦੋ
1: ਆਹਾਂ ਨਵੇਂ ਸਮਣ ਨੇ
0: ਮਿਗੜੀ ਗਮ ਡੇਟੀ ਗਮ ਮਿਗੜੀ ਗਮ ਯਮੀ ਗੁਲਾ ਲੰ ਜਹਿ ਨੀ ਦੰ ਕੀ ਨਾ ਦਾਨੀ ਦੋ ਥੈਂਕ ਯੂ ਬਾਗ ਦਾ ਕਾਲੰਗੁਲਾ ਲਈ ਮੈਂ ਸਿੰਘ
1: ਹੈ ਯਾ ਓਕੇ
0: ਹਾਂ ਓਕੇ

ਉਮੀਦ ਕਰੋ ਮੈਂ ਜਹਾਦ ਲਵ ਹਮ ਖਮਦਾਨ ਕਮ ਮੈਂ ਬੜ ਬੇਰ ਲਵ ਜਹਾਦ ਇਹ ਦੁਨੀ ਮੈਂ ਜਹਾਦ ਨੇ ਵਾਰ ਫੋਰੀ ਗਦ ਲਵ ਇਹ ਬੜ ਬੇਰ ਗੈਸ ਦੈਂ ਮਿਹਾ ਔਰ ਮਿਓਲੇ ਨੀ ਟਿਕਟੋਕ ਕੇ ਬੈਵਰ ਮਲਕਾ ਇਹਦੀ ਫੇਰ ਬੇ ਕੇ ਦੀ ਫਾਦਾਰ ਲੀਰਾ ਮੀਨਸ ਕੇ ਤੇ ਮਲਕਾ ਲੀਰਾ ਮੀਨਸ ਕੇ ਲਵ ਮੈਂ ਜਹਾਦ ਨੇਗੇ।

ਮੈਂ ਔਰ ਮੇਤੀ ਮੇਦਗ ਸ਼ੋਵੇ ਨਿਮਾ ਲਾਵਾ ਤੂੰ ਜੇ ਨਿਮਾ ਲਾਫ ਮੈਂ ਕੋਲਨੀ ਹੁੜੀ ਹਾ ਬਫਨਸ ਵਾਰ ਅਮਾ ਰੱਖਾ ਤੇ ਦੋਹ ਕੇ ਦੇ ਮੁਹ ਮਰੰ ਉਹ ਫਾਵਲ ਵਗੁਤ ਕੋਲ ਕੇ ਦੇ ਮੁਰਾਦ ਕਰੇ ਵੇ ਆਦੇ ਸਮ ਬਦਲਵਾਨ ਕਮ ਗੇ ਉਮੀਦ ਕਵਾ ਕੀ ਵੇਲਾਨੇ ਆ

ਤੇ ਬੈ ਮੀ ਹੁੰਗ ਵੇਰੀ ਰਸਕਲਾਂਗ ਹਜ਼ਰਤੁਮ ਤੇ ਬੈ ਮੀ ਹੁੰਗ ਗਾਤ ਵਾਜ਼ਕਾਇ ਹਿਤਵ ਗਾਵਾ ਬਲਿਤਕ ਸ਼ਿਫਾਕਾਇ ਮੂਮਿਨ ਤਕੁਨ ਥਿਦਮਗ ਖਾਇ ਰਹਿਮਤਿਂ ਅਤਵਿਜਿਖੰ ਕਸ਼ੋਰੇ।